0: ਤੇ ਕੰਮ ਹੋਣਾ ਦੀਦੀ
1: ਮੇਰੇ ਖਾਨ
2: Please store your residential structure, nothing visible for next year.
0: Never.